ਆਕਟਾਰੀ ਕੋਈ ਨਾ ਕਯਾਮਾ ਨਹੀਂ ਨਹੀਂ ਅਣੀ ਨਹੀਂ ਦਾਂਦ ਇਹ ਘਾਇਲ ਕੀ ਧੂਮਾਰੂ ਪਾਂਜਰੂ ਨਹੀਂ ਤੋ ਗਈ ਛੇ ਆਰਮ ਪਾਦ ਪੋਕਾਰੀ ਕਉ ਛੁ ਪ੍ਰਾਣੀਆ ਨੁਗਰਾ ਸੇ ਮਕਰ ਜੋ ਨੇ ਇਹ ਬੇੜੀ ਮਜੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ